0: ਸੁਣਦੇ ਹੋ, ਮੇਰੇ ਭਰਾ ਦੀ ਅੱਜ ਫਲਾਈਟ ਹੈ ਇੰਡੀਆ ਤੋਂ।
1: ਉਹ ਯਾਦ ਹੈ ਯਾਦ ਹੈ, ਪਰ ਉਹਨੂੰ ਕਹੀਂ ਕਿ ਆਉਂਦਾ ਹੋਇਆ ਇੱਕ ਪਲੇਟ ਛੋਲੇ ਭਟੂਰਿਆਂ ਦੀ ਫੜ ਲਿਆਵੇ।
0: ਇੰਡੀਅਨ ਸਵਾਦ ਵਾਲੇ ਛੋਲੇ ਭਟੂਰੇ ਖਾਣ ਲਈ ਇੰਡੀਆ ਦੇ ਸੁਪਨੇ ਨਾ ਦੇਖੋ, choleBhature.ca ਤੇ ਚੱਲੋ।
2: choleBhature.ca ਬੈਸਟ ਪੰਜਾਬੀ ਰੈਸਟੋਰੈਂਟ ਇਨ ਬ੍ਰੈਂਪਟਨ। ਛੋਲੇ ਭਟੂਰੇ, ਪਤੀਲੇ ਵਾਲੇ ਮਟਰ ਕੁਲਚੇ, ਪਾਵ ਭਾਜੀ, ਅੰਮ੍ਰਿਤਸਰੀ ਕੁਲਚੇ ਤੇ ਹੋਰ ਵੀ ਕਈ ਡਿਲੀਸ਼ੀਅਸ ਆਥੈਂਟਿਕ ਇੰਡੀਅਨ ਸਟਾਈਲ ਫੂਡ ਲਈ ਪਹੁੰਚੋ choleBhature.ca। ਕਾਲ 9054582448।
3: ਸਰਵਿੰਗ ਫਰੋਮ 4 ਡਾਈਨਿੰਗ ਲੋਕੇਸ਼ਨਸ, 2 ਇਨ ਬ੍ਰੈਂਪਟਨ, 1 ਇਨ ਮਿਸਾਗਾ ਐਂਡ 1 ਬਾਈ ਵੌਨ ਮਿਲਸ।
4: ਲੇਕ ਡੇ ਦਾ ਪਲਾਨ ਸੀ, ਪਰ ਟੋਯੋਟਾ ਟੰਡਰਾ ਦੇ ਬਿਨਾ ਸਕੂਨ ਨਹੀਂ, ਸ਼ੋਰ ਮਿਲਿਆ। ਜੇਕਰ ਤੁਸੀਂ ਆਪਣੇ ਸਥਾਨਕ ਟੋਯੋਟਾ ਡੀਲਰ ਤੋਂ ਟੰਡਰਾ ਲਿਆਓ, ਤਾਂ ਇਸ ਦੀ 11,000 ਪਾਉਂਡਸ ਤੱਕ ਦੀ ਟੋਇੰਗ ਕੈਪੈਸਿਟੀ ਦੇ ਨਾਲ ਤੁਸੀਂ ਫੈਸਲਾ ਕਰੋਗੇ ਕਿ ਰੁਕਣਾ ਕਿੱਥੇ ਹੈ। ਰੈਡ ਟੈਕ ਡੇਜ਼ ਦਾ ਲਾਭ ਲਾਓ। ਲੀਜ਼ ਕਰੋ 2026 ਟੰਡਰਾ 4x4 ਕਰੂ ਮੈਕਸ ਡੀਆਰਡੀ ਆਫ ਰੋਡ, $172 ਵੀਕਲੀ ਤੋਂ 36 ਮੰਥਸ ਲਈ 4.29% APR ਤੇ $5,800 ਡਾਊਨ ਦੇ ਨਾਲ। ਵਿਜ਼ਿਟ shoptoyota.ca ਜਾਂ ਅੱਜ ਹੀ ਆਪਣੇ ਲੋਕਲ ਟੋਯੋਟਾ ਡੀਲਰ ਕੋਲ ਜਾਓ।
5: Another Don Clean with the Don Ducks.
6: Oh, he's doing dishes with Don Platinum.
7: The only soap trusted to save wildlife affected by oil.
6: And Platinum removes up to 99% of grease and food residue, so he doesn't have to work so hard.
7: Well, flap my wings. What'll he do with all that unused elbow grease?
6: Organize the fridge, the spice rack, the junk drawer.
7: What are you quacking on about? He's gonna make enchiladas.
6: More dishes? That's giving this duck goosebumps.
5: Don Platinum, the better grease getter.